मन मान्य है जग जान्य है मन मान्य है जग जान्य है।

ਆਪਣਾ ਸੁਖ ਤੋਹੇ ਨਿਵਾਜਾ। ਵਾਹ ਵਾਹ ਗੋਬਿੰਦ ਸਿੰਘ ਮੈਂ ਆਪਣਾ ਸੁਖ

धंधे लोग हटाए। ठाट भयो मैं जोर कर वाह वाह गोविंद सिंह।

ਸਤਿਗੁਰ ਦਾ ਅਨੁਕਾਨ ਪਤ ਪਤ ਤੋਂ ਨਾਰਾ।

سچی دے نام سچ سچی دے نام

ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਿਆਰੇ ਗੁਰੂਦੇਵ ਆਪਣੇ ਇਸ ਪਵਿੱਤਰ ਸ਼ਬਦ ਦੇ ਦੁਆਰਾ ਜੋ ਵਿਚਾਰ ਸਾਨੂੰ ਬਖਸ਼ ਰਹੇ ਹਨ ਸੋ ਗ੍ਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਣੇ ਮਹਾਰਾਜ ਜੀ ਦੇਖਦੇ ਹਨ ਕੋਈ ਗ੍ਰਸਤੀ ਹੈ ਕੋਈ ਉਦਾਸੀ ਹੈ ਕੋਈ ਵਾਹਿਗੁਰੂ ਦਾ ਭਗਤ ਆਪਣੇ ਆਪ ਨੂੰ ਸਮਝਦਾ ਹੈ ਦਾਸ ਹੈ ਗ੍ਰਸਤੀ ਆਪਣੇ ਆਪ ਨੂੰ ਆਪਣੀ ਜਗ੍ਹਾ ਠੀਕ ਸਮਝਦੇ ਹਨ ਉਦਾਸੀ ਆਪਣੇ ਆਪ ਨੂੰ ਬੜਾ ਉੱਚਾ ਸਮਝਦਾ ਹੈ ਕਿ ਮੈਂ ਸਭ ਕੁਝ ਤਿਆਗ ਕੇ ਉਦਾਸੀ ਹੋ ਗਿਆ ਹਾਂ ਕੋਈ ਵਾਹਿਗੁਰੂ ਦਾ ਦਾਸ ਆਪਣੇ ਆਪ ਨੂੰ ਸੋਚਦਾ ਹੈ ਮੈਂ ਬਹੁਤ ਭਜਨ ਭਗਤੀ ਕਰਦਾ ਉਸਦਾ ਦਾਸ ਹਾਂ ਗੁਰੂ ਬਾਬਾ ਜੀ ਇਹਨਾਂ ਤਿੰਨਾਂ ਵਰਗਾਂ ਨੂੰ ਜਦੋਂ ਦੇਖਦੇ ਹਨ ਤਾਂ ਮਹਾਰਾਜ ਜੀ ਇਹ ਦੇਖਦੇ ਹਨ ਕਿ ਚਾਹੇ ਕੋਈ ਉਦਾਸੀ ਹੈ ਚਾਹੇ ਕੋਈ ਗ੍ਰਸਤੀ ਹੈ ਗੋਲ ਸਭਨਾਂ ਦਾ ਇੱਕ ਹੀ ਹੈ ਗੋਲ ਇੱਕ ਹੀ ਹੈ ਨਿਰਈ ਉਦਾਸੀ ਬਣਨ ਦੇ ਨਾਲ ਕੋਈ ਮਹਾਨ ਨਹੀਂ ਹੋ ਗਿਆ ਤੇ ਨਿਰਈ ਗ੍ਰਸਤੀ ਬਣਨ ਦੇ ਨਾਲ ਵੀ ਕੋਈ ਮਹਾਨ ਨਹੀਂ ਹੋ ਗਿਆ ਤੇ ਉਸਨੇ ਬਹੁਤ ਵੱਡਾ ਕੰਮ ਕਰ ਲਿਆ ਕਿਉਂਕਿ ਅਸੀਂ ਆਮ ਤੌਰ ਤੇ ਇਹ ਸੁਣਿਆ ਹੈ ਕਿ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਨੇ ਗ੍ਰਸਤ ਧਰਮ ਨੂੰ ਮਹਾਨਤਾ ਦਿੱਤੀ ਹੈ ਅਤੇ ਗ੍ਰਸਤ ਦੇ ਵਿੱਚ ਰਹਿੰਦਿਆਂ ਹੀ ਗੁਰੂ ਬਾਬਾ ਜੀ ਨੇ ਅਕਾਲ ਪੁਰਖ ਰੱਬ ਦੀ ਪ੍ਰਾਪਤੀ ਕਰਨ ਦਾ ਉਪਦੇਸ਼ ਦਿੱਤਾ ਹੈ ਜਿਸ ਵਿੱਚ ਅਸੀਂ ਬੜੇ ਪ੍ਰਸੰਨ ਹੋ ਜਾਂਦੇ ਹਾਂ ਕਿ ਅਸੀਂ ਗੁਰੂ ਬਾਬੇ ਦੇ ਮਾਰਗ ਤੇ ਚੱਲਣ ਵਾਲੇ ਗ੍ਰਸਤੀ ਹਾਂ ਪਰ ਇਹ ਨਹੀਂ ਕਦੇ ਬਾਣੀ ਚੋਂ ਪੜ੍ਹਿਆ ਇਹ ਧਿਆਨ ਨਾਲ ਨਹੀਂ ਸਮਝਿਆ ਕਿ ਗ੍ਰਸਤ ਮਾਰਗ ਤੇ ਠੀਕ ਹੈ ਮਹਾਰਾਜ ਜੀ ਨੇ ਸਾਨੂੰ ਉੱਤਮ ਦੱਸਿਆ ਹੈ ਗ੍ਰਸਤੀ ਨੂੰ ਉਹ ਕਬੂਲ ਕਰਦੇ ਹਨ ਲੇਕਿਨ ਜਿਸ ਤਰ੍ਹਾਂ ਦਾ ਗ੍ਰਸਤੀ ਗੁਰੂ ਨਾਨਕ ਦੇਵ ਜੀ ਦੇਖਣਾ ਚਾਹੁੰਦੇ ਹਨ ਉਹ ਗ੍ਰਸਤੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਉਹ ਅਸੀਂ ਬਾਣੀ ਦੇ ਵਿੱਚੋਂ ਨਹੀਂ ਜ਼ਿਆਦਾ ਸਮਝਿਆ ਅਤੇ ਅਸੀਂ ਇੱਕ ਆਪਣਾ ਹੀ ਸਿਧਾਂਤ ਜਿਹਾ ਬਣਾ ਲਿਆ ਹੈ ਕਿ ਚਲੋ ਜਿਤਨਾ ਵੀ ਸਾਤੋਂ ਥੋੜਾ ਬਹੁਤ ਪਾਠ ਭਜਨ ਸੇਵਾ ਆਦਿ ਹੋਈ ਉਨੀ ਬਹੁਤ ਹੈ ਕਿਉਂਕਿ ਅਸੀਂ ਗ੍ਰਸਤੀ ਹਾਂ ਅਸੀਂ ਆਪਣੇ ਆਪ ਨੂੰ ਆਪ ਹੀ ਤਸੱਲੀ ਦੇ ਲੈਂਦੇ ਕਿ ਅਸੀਂ ਗ੍ਰਸਤੀ ਜੋ ਹੋਏ ਬਾਲ ਬੱਚੇ ਪਾਲਣੇ ਹਨ ਆਹਾ ਸਾਡੀਆਂ ਓਬਲੀਗੇਸ਼ਨਸ ਹਨ ਤੇ ਸਾਡਾ ਥੋੜਾ ਵੀ ਕੀਤਾ ਬਹੁਤ ਪ੍ਰਵਾਨ ਹੈ ਅਸੀਂ ਜਿਤਨਾ ਵੀ ਕਰ ਲਿਆ ਬਹੁਤ ਹੈ ਕਿਉਂਕਿ ਅਸੀਂ ਗ੍ਰਸਤੀ ਜੋ ਹੋਏ ਹੁਣ ਅਸੀਂ ਕੋਈ ਤਿਆਗੀ ਥੋੜੋ ਹਾਂ ਜਿਹੜਾ ਸਾਰਾ ਦਿਨ ਭਜਨ ਕਰੀਏ ਤਪੱਸਿਆ ਕਰੀਏ ਤਪੱਸਿਆ ਕਰਨੀ ਸਾਧੂਆਂ ਦਾ ਕੰਮ ਹੈ ਉਦਾਸੀਆਂ ਦਾ ਕੰਮ ਹੈ ਗ੍ਰਸਤੀਆਂ ਦਾ ਥੋੜੋ ਹੈ ਗ੍ਰਸਤੀ ਤਾਂ ਸਾਰਾ ਦਿਨ ਕੰਮ ਕਰਦੇ ਹਨ ਉਹੀ ਬੜੀ ਵੱਡੀ ਤਪੱਸਿਆ
ਅਸੀਂ ਜਾਣੀ ਆਪਣੇ ਆਪ ਨੂੰ ਆਪ ਹੀ ਜਿੱਦਾਂ ਕੋਈ ਐਗਜ਼ੈਂਪਸ਼ਨ ਦੇ ਲਈ ਹੁੰਦੀ ਹੈ, ਐਗਜ਼ੈਂਪਟ ਕਰ ਲਿਆ ਹੁੰਦਾ ਹੈ ਕਿ ਅਸੀਂ ਗ੍ਰਿਸਤੀ ਹਾਂ ਤੇ ਸਾਨੂੰ ਜਿਤਨਾ ਕੁ ਵੀ ਅਸੀਂ ਕਰਦੇ ਹਾਂ ਉਹ ਗੁਰੂ ਬਾਬੇ ਨੂੰ ਮਨਜ਼ੂਰ ਹੈ, ਤੇ ਫਿਰ ਅਸੀਂ ਆਪਣੀ ਤਸੱਲੀ ਲਈ ਲਾਈਨਾਂ ਨੂੰ ਕਦੇ ਨਹੀਂ ਦੇਖਦੇ ਕਿਸ ਕੰਟੈਕਸਟ ਚ ਲਿਖੀਆਂ ਗਈਆਂ ਹਨ। ਆਪਣੀ ਤਸੱਲੀ ਦੇਣ ਲਈ ਆਪਣੇ ਆਪ ਨੂੰ ਇਸ ਤਰ੍ਹਾਂ ਦੀਆਂ ਲਾਈਨਾਂ ਪੜ੍ਹ ਕੇ ਆਪਣੇ ਆਪ ਨੂੰ ਸੈਟਿਸਫਾਈ ਕਰ ਲੈਂਦੇ ਹਾਂ ਕਿ ਹੱਸਦਿਆਂ ਪਹਿਨਦਿਆਂ ਖਿਲਦਿਆਂ ਖਾਵਦਿਆਂ ਵਿੱਚ ਹੀ ਹੋਵੇ ਮੁਕਤ। ਇਹ ਮਹਾਰਾਜ ਨੇ ਆਖਿਆ, ਕਿਸ ਕੰਟੈਕਸਟ ਚ ਆਖਿਆ, ਕਿਸ ਰੈਫਰੈਂਸ ਚ ਆਖਿਆ, ਇਹ ਨਹੀਂ ਅਸੀਂ ਸਮਝਦੇ। ਤੋ ਅੱਜ ਇਸ ਕਰਕੇ ਇਹ ਜੋ ਭੁਲੇਖਾ ਹੈ ਗ੍ਰਿਸਤੀਆਂ ਨੂੰ, ਕਿਉਂਕਿ ਇੱਥੇ ਸਾਰੇ ਗ੍ਰਿਸਤੀ ਬੈਠੇ ਹਨ, ਗੁਰੂ ਨਾਨਕ ਦੇਵ ਜੀ ਮਹਾਰਾਜ ਗ੍ਰਿਸਤੀਆਂ ਨੂੰ ਕੀ ਉਪਦੇਸ਼ ਦਿੰਦੇ ਹਨ ਅਤੇ ਕਿਸ ਤਰ੍ਹਾਂ ਦਾ ਗ੍ਰਿਸਤ ਉਹਨਾਂ ਦਾ ਦੇਖਣਾ ਚਾਹੁੰਦੇ ਹਨ ਅਤੇ ਗ੍ਰਿਸਤੀ ਦੇ ਵਾਸਤੇ ਨਿਸ਼ਾਨਾ ਕੀ ਹੈ। ਜੇ ਉਸ ਨਿਸ਼ਾਨੇ ਤੇ ਨਹੀਂ ਉਹ ਪਹੁੰਚਦਾ ਤੇ ਉਸ ਦਾ ਗ੍ਰਿਸਤੀ ਹੋਣਾ ਵੀ ਕਿਸੇ ਕੰਮ ਨਹੀਂ, ਉਸਦਾ ਕੋਈ ਮਤਲਬ ਨਹੀਂ। ਤੇ ਜੇ ਉਦਾਸੀ ਹੋ ਕੇ ਉਸ ਮੰਜ਼ਿਲ ਤੇ ਨਹੀਂ ਪਹੁੰਚਦਾ ਤੇ ਉਸਦਾ ਉਦਾਸੀ ਹੋਣ ਦਾ ਵੀ ਕੋਈ ਅਰਥ ਨਹੀਂ ਹੈ। ਅਰਥ ਇੱਕੋ ਹੀ ਗੱਲ ਦੇ ਵਿੱਚ ਹੈ ਕਿ ਉਸ ਮੰਜ਼ਿਲ ਤੱਕ ਪਹੁੰਚਿਆ ਜਾਏ, ਉਸ ਗੋਲ ਨੂੰ ਪ੍ਰਾਪਤ ਕੀਤਾ ਜਾਏ, ਚਾਹੇ ਤੁਸੀਂ ਗ੍ਰਿਸਤੀ ਹੋ ਕੇ ਪ੍ਰਾਪਤ ਕਰੋ, ਚਾਹੇ ਤੁਸੀਂ ਉਦਾਸੀ ਹੋ ਕੇ ਪ੍ਰਾਪਤ ਕਰੋ। ਇਸ ਸ਼ਬਦ ਚ ਗੁਰੂ ਬਾਬਾ ਜੀ ਨੇ ਉਦਾਸੀ ਨੂੰ ਵੀ ਰਿਜੈਕਟ ਨਹੀਂ ਕੀਤਾ, ਨਾ ਗ੍ਰਿਸਤੀ ਨੂੰ ਰਿਜੈਕਟ ਕੀਤਾ। ਬਾਬਾ ਜੀ ਨੇ ਇਹ ਆਖਿਆ ਹੈ ਕਿ ਸੋ ਗ੍ਰਹੀ ਸੋ ਦਾਸ ਉਦਾਸੀ, ਕਹਿੰਦੇ ਸਾਡੀਆਂ ਨਜ਼ਰਾਂ ਦੇ ਵਿੱਚ ਕੇਵਲ ਉਹੀ ਗ੍ਰਿਸਤੀ ਸਹੀ ਗ੍ਰਿਸਤੀ ਹੈ, ਉਹੀ ਉਦਾਸੀ ਸਹੀ ਉਦਾਸੀ ਹੈ ਜਿਨ ਗੁਰਮੁਖ ਆਪ ਪਛਾਣਿਆ, ਜਿਸਨੇ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ, ਗੁਰੂ ਦੀ ਆਗਿਆ ਦੇ ਨਾਲ, ਸੇਵਾ ਦੇ ਨਾਲ ਆਪਣੇ ਆਪ ਨੂੰ ਪਛਾਣਿਆ ਹੈ। ਆਪਣੇ ਆਪ ਨੂੰ ਪਛਾਣਨਾ ਹੈ, ਸੈਲਫ ਰਿਅਲਾਈਜੇਸ਼ਨ ਜਿਸ ਨੂੰ ਆਖਦੇ ਹਨ, ਆਪਣੇ ਆਪ ਨੂੰ ਲੱਭਣਾ ਹੈ ਕਿ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ, ਇਹ ਮੇਰੀ ਘਾੜਤ ਘੜਨ ਵਾਲਾ ਕੌਣ ਹੈ, ਕਿਸਨੇ ਮੈਨੂੰ ਬਣਾਇਆ ਹੈ, ਮੇਰੇ ਬਣਾਉਣ ਵਾਲੇ ਦੇ ਨਾਲ ਮੇਰਾ ਰਿਸ਼ਤਾ ਸੰਬੰਧ ਕੀ ਹੈ, ਉਹ ਤੇ ਮੈਂ ਅਲੱਗ ਅਲੱਗ ਹਾਂ ਜਾਂ ਇੱਕ ਹਾਂ। ਮਨੁੱਖਾ ਜਨਮ ਦੇ ਵਿੱਚ ਇੱਕ ਹੀ ਮਨੋਰਥ ਹੈ, ਟੂ ਫਾਈਂਡ ਆਊਟ ਹੂ ਯੂ ਆਰ, ਵਟ ਯੂ ਆਰ, ਕਿੱਥੋਂ ਆਏ ਹੋ, ਕੌਣ ਹੋ ਤੁਸੀਂ, ਕਿਸ ਦੇ ਨਾਲ ਤੁਹਾਡਾ ਸੰਬੰਧ ਹੈ, ਉਸ ਸੱਚ ਨੂੰ ਲੱਭਣਾ ਹੈ। ਕਿਉਂਕਿ ਮਹਾਰਾਜ ਜੀ ਬਾਣੀ ਦੇ ਵਿੱਚ ਆਖਦੇ ਹਨ, ਜੋ ਇਹ ਜਾਣੋ ਸੋ ਇਹ ਨਾ ਹੈ, ਜੋ ਕੁਛ ਵੀ ਤੁਸੀਂ ਸਮਝਦੇ ਹੋ ਹੁਣ ਤੱਕ ਜਾਂ ਜਾਣਦੇ ਹੋ ਲਾਈਫ ਬਾਰੇ, ਆਪਣੇ ਰਿਸ਼ਤਿਆਂ ਬਾਰੇ, ਆਪਣੇ ਆਪ ਬਾਰੇ, ਮਹਾਰਾਜ ਕਹਿੰਦੇ ਉਹ ਸੱਚ ਨਹੀਂ ਹੈ। ਅਗਰ ਇੱਕ ਇਨਸਾਨ ਫਾਰ ਐਗਜ਼ਾਮਪਲ ਡਾਕਟਰ ਹੈ ਅਤੇ ਉਸਨੂੰ ਪੁੱਛਿਆ ਜਾਏ ਕਿ ਤੂੰ ਕੌਣ ਹੈ, ਤਾਂ ਉਹ ਦੱਸਣ ਜੀ ਮੈਂ ਡਾਕਟਰ ਹਾਂ, ਤਾਂ ਉਹ ਤੇ ਸਿਰਫ ਉਹਨਾਂ ਦੇ ਇੱਕ ਸਰਵਾਈਵਲ ਦਾ ਸਾਧਨ ਹੈ, ਉਹਨਾਂ ਦਾ ਪੇਸ਼ਾ ਹੈ, ਉਹਨਾਂ ਦਾ ਧੰਦਾ ਹੈ, ਪਰ ਉਹ ਡਾਕਟਰ ਨਹੀਂ ਹਨ, ਉਹ ਕੁਝ ਹੋਰ ਵਸਤੂ ਹਨ। ਉਹਨਾਂ ਨੇ ਆਪਣੇ ਆਪ ਨੂੰ ਆਈਡੈਂਟੀਫਾਈ ਕਰ ਲਿਆ ਆਪਣੇ ਪ੍ਰੋਫੈਸ਼ਨ ਦੇ ਨਾਲ, ਪ੍ਰੋਫੈਸ਼ਨ ਅਲੱਗ ਚੀਜ਼ ਹੈ। ਇਸ ਤਰ੍ਹਾਂ ਕੋਈ ਆਖਦਾ ਜੀ ਮੈਂ ਆ ਹਾਂ, ਕੋਈ ਆਖਦਾ ਮੈਂ ਆ ਹਾਂ, ਕੋਈ ਆਖਦਾ ਮੈਂ ਆ ਹਾਂ। ਗੁਰੂ ਬਾਬਾ ਜੀ ਆਖਦੇ ਹਨ ਇਹ ਜੋ ਤੁਸੀਂ ਸਮਝਦੇ ਹੋ ਤੁਸੀਂ ਇਹ ਨਹੀਂ ਹੋ, ਤੁਸੀਂ ਕੋਈ ਹੋਰ ਵਸਤੂ ਹੋ। ਸੋ ਅੱਜ ਦਾ ਕੀਰਤਨ ਇਹ ਹੈ
कि महाराज जी आखते हैं ग्रिस्तियो ग्रिस्त दे विच पै के तुसी ए भुल गए हो कि तुहाडे जीवन का निशाना तुहाडे जीवन का मनोरथ इतने एक समय दे विच विच भी उही है जो उस सन्यासी उदासी का है वो है अपने आपे की खोज अपने आप नू लभना अपने आप नू पछानना। कहिंदे हन साडियां नजरां च केवल उही उही ग्रिस्ती कबूल है उही उही सन्यासी उदासी कबूल है जिसने अपने आप नू पछाणिया है, नहीं तो निरे ग्रिस्ती बन के तुसी को बहुत वड्डा कर्म नहीं कीता कि गुरु नानक देव जी महाराज प्रसन्न हो जाएंगे कि तुसी ग्रिस्ती हो। काम तुहानू पूरा करना पैना है, मेहनत तपस्या तुहानू भी उतनी करनी पैनी है जितनी दे नाल के तुसी उस गोल तक पहुंच जाओ, अपने आपे नू पहचान लाओ। जे नहीं पहचानिया तो यह दुनियादारी दे ही जो मसले हन इन्हां नू नजिठण च लगे रह गए हो तो तुसी भी मनुखा जन्म की बाजी हार गए हो, तुसी सही ग्रिस्ती नहीं हो। तो जे महाराज जी ने ग्रिस्त नू महानता दिती है तो उस दे उते कोई उन्होंने खासियतां भी लगाईया हन कि जो ग्रिस्ती है वह इस तरह का होना चाहिए है, उसका गोल की है और ग्रिस्ती ने उस गोल नू अचीव किवें करना है। और बाणी च उन्होंने यह दस्या है कि ग्रिस्ती उस गोल नू अचीव करने की बजाय एक खो किथे जाता है, गुआच किथे जाता है, भटक किथे जाता है, इसका वह बाणी दे विच जिक्र करते हैं। असीं सुणांगे प्यार नाल, आओ एक दफा इस लाइन नू गाओ सुनो प्रेम नाल। महाराज जी आखते हैं

ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਆਪ ਨੂੰ ਹੀ ਸਾਜਿਆ ਹੋਇਆ ਹੈ, ਆਪੇ ਪੁਰਖ ਆਪੇ ਹੀ ਨਾਰੀ, ਰੱਬ ਆਪ ਹੀ ਪੁਰਖ ਹੈ, ਆਪ ਹੀ ਨਾਰੀ, ਕੋਈ ਅਲੱਗ ਅਲੱਗ ਨਹੀਂ ਹੈ। ਤੋ ਕਹਿੰਦੇ ਜਿਹੜੀ ਤੁਹਾਡੀ ਇਨਫੋਰਮੇਸ਼ਨ ਹੈ ਆਪਣੇ ਆਪੇ ਦੇ ਮੁਤਲਕ, ਉਸਦਾ ਵੀ ਤੁਹਾਨੂੰ ਸਹੀ ਪਤਾ ਨਹੀਂ ਕਿ ਤੁਸੀਂ ਕੌਣ ਹੋ, ਉਹ ਤੁਸੀਂ ਖੋਜਣਾ ਹੈ। ਇਹ ਖੋਜ ਦਾ ਮਾਰਗ ਹੈ, ਇਹ ਢੂੰਡਣਾ ਹੈ, ਇਹ ਲੱਭਣਾ ਹੈ, ਆਪਣੇ ਆਪ ਨੂੰ ਬੁੱਝਣਾ ਹੈ, ਆਪਣੇ ਆਪ ਨੂੰ ਪਹਿਚਾਨਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਪਾਠ ਕਰਦੇ ਹਾਂ, ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਦੋਂ ਪਾਠ ਕਰਦੇ ਹਾਂ ਤੇ ਇੱਕ ਹੀ ਗੱਲ ਨੂੰ ਕਿਤੇ ਉਹ ਬੁੱਝਣਾ ਕਹਿੰਦੇ ਹਨ ਕਿ ਵੀ ਤੁਸੀਂ ਆਪਣੇ ਆਪ ਨੂੰ ਬੁੱਝਣਾ ਹੈ, ਕਿਤੇ ਕਹਿੰਦੇ ਹਨ ਆਪਣੇ ਆਪ ਨੂੰ ਲੱਭਣਾ ਹੈ, ਕਿਤੇ ਕਹਿੰਦੇ ਹਨ ਆਪਣੇ ਆਪ ਨੂੰ ਪਛਾਣਨਾ ਹੈ। ਤੋ ਆਓ ਇੱਕ ਗੱਲ ਅੱਜ ਸਪਸ਼ਟ ਕਰਕੇ ਆਪਣੇ ਹਿਰਦੇ ਚ ਵਸਾਈਏ, ਇਸ ਉਪਦੇਸ਼ ਨੂੰ ਲੈ ਕੇ ਜਾਈਏ ਕਿ ਅਸੀਂ ਅਗਰ ਗ੍ਰਿਸਤੀ ਹਾਂ ਤਾਂ ਸਾਡਾ ਮੁੱਖ ਜੋ ਟਾਰਗੇਟ ਹੈ, ਮੁੱਖ ਗੋਲ ਜੋ ਸਾਡਾ ਹੈ, ਉਹ ਹੈ ਕਿ ਅਸੀਂ ਆਪਣੇ ਆਪ ਨੂੰ ਲੱਭਣਾ ਹੈ, ਆਪਣੇ ਆਪੇ ਦੀ ਖੋਜ ਕਰਨੀ ਹੈ।

काजल हार तमोल रस बिन पसे हम रस छा।

0: ਜਦੋਂ ਸਾਹਿਬ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ਸ਼ਹੀਦ ਕਰਨ ਲੱਗੇ ਤੇ ਔਰੰਗਜ਼ੇਬ ਨੇ ਆਖਿਆ ਕੋਈ ਕਰਾਮਾਤ ਦਿਖਾਓ ਤੇ ਹਜ਼ੂਰ ਪਾਤਸ਼ਾਹ ਜੀ ਨੇ ਆਖਿਆ ਇਹ ਤਮਾਸ਼ੇ ਨੇ, ਰੱਬ ਦੇ ਲੋਕ ਤਮਾਸ਼ਾ ਕਰਦੇ ਹਾਂ ਤੇ ਵੇਖਦੇ ਹਾਂ, ਉਹਨਾਂ ਨੂੰ ਸ਼ਰਮ ਆਉਂਦੀ ਹੈ। ਹਜ਼ੂਰ ਪਾਤਸ਼ਾਹ ਜੀ ਨੇ ਉੱਥੇ ਬਚਨ ਆਖੇ ਨੇ,
1: ਤਿਲਕ ਜਨੂ ਰਾਖਾ ਪ੍ਰਭੂ ਤਾਕਾ ਕੀਨੋ ਬੜੋ ਕਲੂ ਮੈਂ ਸਾਕਾ।

ਸਾਸਤ ਸਿਮ੍ਰਿਤ ਵੇਦ ਚਾਰ ਮੁਖਾਗਰ ਵਿਚਰੇ ਤਪੇ ਤਪੀ ਸਰ ਜੋਗੀਆ ਤੀਰਥ ਗਵਨ ਕਰੇ ਖਟਕਰ ਮਾਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਂ ਰਾਜ ਮਿਲਖ ਸਿਕਦਾਰੀਆਂ ਧਨ ਜੋ ਬਨ ਬਿਸਥਾ।

ਹਰੀ ਅਕਾਲ ਪੁਰਖ ਮਹਾਰਾਜ ਜੀ ਦੀ ਉਪਾਸ਼ਨਾ ਰੂਪ ਬਾਣੀ ਸਿਫਤ ਸਲਾਹ ਕਰਦਿਆਂ ਸੰਸਾਰ ਨੂੰ ਆਸਤਕਵਾਦ ਦਾ ਰੂਪ ਦਿੰਦੇ ਨੇ ਤੇ ਦੱਸ ਰਹੇ ਨੇ ਵੀ ਜਿਹੜੇ ਨਾਸਤਿਕਵਾਦੀ ਇਨਸਾਨ ਨੇ, ਮਨੁੱਖ ਨੇ, ਨਰ ਨੇ, ਜਿਹੜੇ ਰੱਬ ਦਾ ਨਾਮ ਨਹੀਂ ਜਪਦੇ, ਜਿਹੜੇ ਰੱਬ ਦਾ ਨਾਮ ਨਹੀਂ ਧਿਆਉਂਦੇ, ਉਹਨਾਂ ਵਾਸਤੇ ਇੱਕ ਸਬਜੈਕਟ ਤਿਆਰ ਕੀਤਾ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ। ਤੇ ਇਸ ਆਪਣੇ ਪਾਵਨ ਕਲਾਮ ਅੰਦਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਦੇ ਰਾਜ਼ ਨੂੰ ਉਗੇੜਿਆ। ਐਂਡ ਦੀ ਪੰਕਤੀ ਜਿਹੜੀ ਹੈ ਨਾ, ਉਸ ਦੇ ਵਿੱਚ ਲਿਖਿਆ ਵੀ ਜਿਨ੍ਹਾਂ ਤੋਹੇ ਧਿਆਇਓ, ਜਿਹੜਾ ਨਾਸਤਿਕਵਾਦੀ ਰੱਬ ਨੂੰ ਨਹੀਂ ਨਾ ਜਪਦਾ, ਉਹ ਇਸ ਪੰਕਤੀ ਨੂੰ ਪੜ੍ਹ ਕੇ, ਸਬਜੈਕਟ ਦਾ ਐਂਡ ਮੋਰਲ ਜਿਹੜਾ ਹੁੰਦਾ ਉਸ ਨੂੰ ਪੜ੍ਹ ਕੇ ਫਿਰ ਉਸ ਦੇ ਦਿਮਾਗ ਦੀਆਂ ਕੁੰਡੀਆਂ ਖੁੱਲਦੀਆਂ ਨੇ ਵੀ ਜਿਨ੍ਹਾਂ ਤੋਹੇ ਧਿਆਇਓ ਨਾ ਪੂਰਨ ਪ੍ਰਤਾਪ ਪਾਇਓ, ਫਿਰ ਸਰਬ ਧਨ ਧਾਮ ਫਲ ਫੂਲ ਸਿਉ ਫਲਤ ਹੈ ਉਸ ਦਾ ਘਰ ਧਾਮ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਰੱਬ ਨੂੰ ਜਪਿਆ, ਰੱਬ ਦੇ ਚਿੰਤਨ ਦੇ ਅੰਦਰ ਜਿਸ ਨੇ ਆਪਣਾ ਮਨ ਜੋੜਿਆ ਨਾ, ਉਸ ਦੇ ਗ੍ਰਹਿ ਦੇ ਅੰਦਰ ਸਰਬ ਖੁਸ਼ੀਆਂ ਆ ਜਾਂਦੀਆਂ ਨੇ, ਸਾਰੇ ਦੇ ਸਾਰੇ ਪਦਾਰਥ ਮੌਜੂਦ ਹੋ ਜਾਂਦੇ ਨੇ। ਸਰਬ ਧਨ ਧਾਮ ਫਲ, ਚੰਗੇ ਤੋਂ ਚੰਗਾ ਫਲ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਉਸ ਦੇ ਗ੍ਰਹਿ ਵਿੱਚ ਬਖਸ਼ਦਾ। ਧਰਤੀ ਉਪਜਾਊ ਹੋਵੇ ਨਾ ਤੇ ਕੋਈ ਵੀ ਫਲ ਲਾ ਦੇਵੋ, ਉਹ ਫਲ ਜਿਹੜਾ ਹੈ ਫਲਦਾ। ਫਲ ਜਿਹੜੇ ਹਨ ਮਿਲਦੇ ਹਨ ਮਿੱਠੇ ਮੇਵੇ ਬਣ ਕੇ, ਫੁੱਲਾਂ ਦੀ ਵਰਖਾ ਹੋਣੀ ਸ਼ੁਰੂ ਹੋ ਜਾਂਦੀ, ਪਹਿਲਾਂ ਛੋਟੇ ਛੋਟੇ ਫੁੱਲ ਬਣਦੇ ਨੇ, ਫੁੱਲ ਜਿਹੜੇ ਹਨ ਧਰਤੀ ਤੇ ਗਿਰਦੇ ਨੇ, ਫੁੱਲਾਂ ਤੋਂ ਬਾਅਦ ਫਿਰ ਫਲ ਬਣ ਜਾਂਦਾ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਜਿਸ ਨੇ ਰੱਬ ਨੂੰ ਜਪਿਆ, ਜਿਹੜਾ ਆਸਤਕਵਾਦ ਅੰਦਰ ਉਤਰ ਗਿਆ, ਜਿਹੜਾ ਸਮੁੰਦਰ ਦੇ ਅੰਦਰ ਉਤਰ ਗਿਆ, ਗੋਤੇ ਲਾਉਣ ਦਾ ਆਨੰਦ ਉਸੇ ਨੂੰ ਆਉਣਾ। ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਨਾਸਤਿਕਵਾਦ ਇਨਸਾਨ, ਆ ਤੈਨੂੰ ਜਪਾਂ, ਆ ਤੈਨੂੰ ਦੱਸਾਂ ਬਈ ਰੱਬ ਨੂੰ ਜਪਣ ਵਾਲੇ ਕਿਹੜੇ ਕਿਹੜੇ ਹਨ, ਰੱਬ ਦੀ ਮੌਜੂਦਗੀ ਦੇ ਅੰਦਰ ਹਾਜ਼ਰ ਰਹਿਣ ਵਾਲੇ ਕਿਹੜੇ ਕਿਹੜੇ ਹਨ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਸਤੋਤਰ ਤਿਆਰ ਕੀਤਾ ਤੇ ਲਿਖਿਆ

ਬੰਗਾਲੀ, ਤਿੱਬਤ ਦੇ ਲੋਕ, ਰੋਹੇਲੇ ਖੰਡ ਵਿਚ ਵਸਣ ਵਾਲੇ ਲੋਕ, ਗੋਰਖਾਲੈਂਡ ਵਿਚ ਵਸਣ ਵਾਲੇ ਲੋਕ, ਚੀਨ ਵਿਚ ਵਸਣ ਵਾਲੇ ਲੋਕ, ਮਚੀਨ ਵਿਚ ਵਸਣ ਵਾਲੇ ਲੋਕ, ਸਰਬ ਧਰਤੀ ਦੇ ਉੱਪਰ ਰਹਿਣ ਵਾਲੀ ਮਨੁੱਖਤਾ ਜਿਹੜੀ ਹੈ ਨਾ, ਉਹ ਰੱਬ ਨੂੰ ਧਿਆ ਰਹੀ ਹੈ, ਜਪ ਰਹੀ ਹੈ। ਬੰਗ ਕੇ ਬੰਗਾਲੀ, ਫਿਰੰਗ ਕੇ ਫਰੰਗਾਂ ਵਾਲੀ, ਦਿੱਲੀ ਕੇ ਦਿਲ ਵਾਲੀ, ਤੇਰੀ ਆਗਿਆ ਮੈਂ ਚਲਤ ਹੈ। ਇਹ ਦੇਸ਼ ਤੇਰੀ ਆਗਿਆ ਅੰਦਰ ਚੱਲ ਰਹੇ ਨੇ, ਤੇਰੇ ਅੱਗੇ ਸਿਜਦਾ ਕਰ ਰਹੇ ਨੇ, ਤੇਰੇ ਅੱਗੇ ਡੰਡਾਉਤ ਕਰ ਰਹੇ ਨੇ, ਤੇਰੇ ਅੱਗੇ ਵੰਦਨਾ ਪੇ ਕਰਦੇ ਨੇ, ਨਮਸਕਾਰ ਕਰਦੇ ਨੇ। ਦਿਨ ਚੜ੍ਹਦਾ ਤਾਂ ਤੇਰੀ ਪੂਜਾ ਵਿਚ ਜੁੜੇ ਹੁੰਦੇ ਨੇ, ਸ਼ਾਮ ਪੈਂਦੀ ਤਾਂ ਤੇਰੀ ਪੂਜਾ ਵਿਚ ਜੁੜੇ ਹੁੰਦੇ। ਫਿਰ ਰੋਹੇਲਾ ਖੰਡ ਰੋਹ ਕੇ ਰੋਹੇਲੇ, ਮਾਘ ਦੇਸ਼ ਕੇ ਮਘੇਲੇ, ਵੀਰ ਵੱਡੇ ਵੱਡੇ ਆਪਣੇ ਆਪ ਨੂੰ ਬਲੀ ਪੁਰਸ਼ ਕਹਾਉਣ ਵਾਲੇ, ਰੋਹੇਲਾ ਖੰਡ ਤਿੱਬਤ ਦੇ ਇਲਾਕੇ ਤੋਂ ਉਰਾਂ ਹੈ। ਇਹ ਜਿਹੜੀਆਂ ਹੇਮਕੁੰਡ ਸਾਹਿਬ ਜੀ ਦਾ ਅਸਥਾਨ ਹੈ, ਇਲਾਕਾ ਹੈ, ਇਸ ਦੇ ਨਾਲ ਦਾ ਰੋਹੇਲਾ ਖੰਡ ਹੈ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਰੋਹੇਲੇ ਖੰਡ ਵਿਚ ਪਹੁੰਚੇ ਸਨ, ਸਤਨਾਮ ਦਾ ਉਪਦੇਸ਼ ਮਹਾਰਾਜ ਨੇ ਦਿੱਤਾ ਸੀ। ਰੋਹੇਲੇ ਖੰਡ ਵਾਲੇ ਤੈਨੂੰ ਜਪਣ ਵਾਲੇ ਹਨ, ਤੇ ਮਾਘ ਦੇਸ਼ ਇਹ ਸਾਰੇ ਦੇ ਸਾਰੇ ਇਲਾਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਉਸ ਸਮੇਂ ਦੇ ਨਾਮ ਨਾਲ ਜਾਣੇ ਜਾਂਦੇ ਸਨ। ਬੜੇ ਬੜੇ ਵੀਰ ਜਿਹੜੇ ਹਨ, ਬਹਾਦੁਰ ਜਿਹੜੇ ਨੇ, ਮਹਾਰਾਜ ਸੱਚੇ ਪਾਤਸ਼ਾਹ ਲਿਖਦੇ ਨੇ, ਵੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ। ਮਹਾਰਾਜ ਹੇ ਅਕਾਲ ਪੁਰਖ ਬੰਦਗੀ ਕਰਕੇ ਨਾਮ ਜਪ ਕੇ ਪਾਪਾਂ ਨੂੰ ਦਲਮਲ ਦਿੰਦੇ ਨੇ, ਖਤਮ ਕਰ ਦਿੰਦੇ ਨੇ। ਪਾਪਾਂ ਦੀ ਪੁੰਜ ਜਿਹੜੀ ਨਿਕਲੀ ਹੁੰਦੀ ਨਾ, ਜਿਹੜੀ ਚੋਟੀ ਬਣ ਜਾਂਦੀ ਹੈ ਨਾਮ ਜਪਣ ਦੇ ਨਾਲ। ਬੜੇ ਬੜੇ ਵੀਰ ਬਰੀ ਬਹਾਦਰ ਜਿਹੜੇ ਨੇ, ਤੇਰੇ ਨਾਮ ਨੂੰ ਜਪ ਕੇ ਪਾਪਾਂ ਨੂੰ ਦਲ ਮਲ ਦਿੰਦੇ ਨੇ। ਫਿਰ ਗੋਖਾ ਗੁਣ ਗਾਵੈ ਗੋਰਖਾ, ਗੋਰਖਾਲੈਂਡ ਵਿਚ ਰਹਿਣ ਵਾਲੇ ਇਨਸਾਨ ਗੋਖਾ ਗੁਣ ਗਾਵੈ, ਚੀਨ ਮਚੀਨ ਕੇ ਸੀਸ ਨਿਆਵੈ, ਚੀਨ ਮਚੀਨ ਦੇ ਲੋਕ ਸੀਸ ਨਵਾਉਂਦੇ ਨੇ, ਤਿੱਬਤੀ ਧਿਆਵੈ, ਤਿੱਬਤ ਦੇ ਇਲਾਕੇ ਚ ਰਹਿਣ ਵਾਲੇ ਲੋਕ ਵੀ ਤੇਰੇ ਨਾਮ ਨੂੰ ਜਪਦੇ ਨੇ। ਪਰ ਜਿਨ੍ਹੇ ਤੇਰੇ ਨਾਮ ਨੂੰ ਜਪਿਆ, ਜਿਨ ਜਿਨ ਤੇਰੇ ਨਾਮ ਨੂੰ ਧਿਆਇਆ, ਭਾਵੇਂ ਉਹ ਪੂਰਬੀ ਨਾ ਪਾਰ ਪਾਵੈ, ਹਿੰਗਲਾ ਹਿਮਾਲਾ ਧਿਆਵੈ, ਗੋਰ ਗਰਦੇ ਜੀ ਗੁਣ ਗਾਵੈ, ਤੇਰੇ ਨਾਮ ਹੈ ਜੋਗੀ ਜੋਗ ਸਤ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਜਿੰਨੇ ਸ਼ਬਦ ਨੇ, ਇਹਨਾਂ ਵਿਚ ਸਰਬ ਮਨੁੱਖਤਾ ਦਾ ਨਾਮ ਲਿਖ ਕੇ, ਕੱਲੇ ਕੱਲੇ ਇਲਾਕੇ ਦਾ ਨਾਮ ਲਿਖ ਕੇ, ਕੱਲੀ ਕੱਲੀ ਜਾਤੀ ਵਰਣ ਦਾ ਨਾਮ ਲਿਖ ਕੇ ਮਹਾਰਾਜ ਨੇ ਇੱਕੋ ਗੱਲ ਕਹਿ ਦਿੱਤੀ, ਬਈ ਉਹ ਤੇਰੇ ਨਾਮ ਨੂੰ ਜਪ ਰਹੇ ਨੇ। ਇਹ ਅਕਾਲ ਪੁਰਖ ਕਰਤੇ ਤੇਰੇ ਨਾਮ ਨੂੰ ਜਪ ਰਹੇ ਨੇ, ਮੈਂ ਸਾਰਾ ਸੰਸਾਰ ਆਸਤਕਵਾਦੀ ਵੇਖਿਆ, ਤੇਰੇ ਨਾਮ ਜੁੜੇ ਹੋਏ ਨੇ। ਇਸ ਕਰਕੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਪਵਿੱਤਰ ਫੁਰਮਾਨ ਦਿੱਤਾ ਗੁਰਸਿੱਖ ਨੂੰ, ਬਈ ਇਹ ਸੰਸਾਰ ਵਿਚ ਆਉਣ ਵਾਲੇ ਜੀਵ, ਜੇ ਇਹ ਲੋਕ ਤੇਰਾ ਰੱਬ ਦਾ ਨਾਮ ਜਪਦੇ ਪਏ ਨੇ, ਤੇ ਉਹਨਾਂ ਦੀ ਪਾਰ ਉਤਾਰਾ ਹੋ ਜਾਣਾ ਹੈ। ਆਪਣੀ ਭਾਸ਼ਾ ਵਿਚ ਉਹ ਨਾਮ ਜਪ ਰਹੇ ਨੇ, ਕਾਲੇ ਲੋਕ ਆਪਣੀ ਭਾਸ਼ਾ ਵਿਚ ਨਾਮ ਜਪਦੇ ਨੇ, ਗੋਰੇ ਲੋਕ ਆਪਣੇ ਅਕੀਦੇ ਮੁਤਾਬਕ ਨਾਮ ਜਪਦੇ ਨੇ, ਮਧਰੇ ਚੀਨੇ ਲੋਕ ਆਪਣੇ ਅਕੀਦੇ ਮੁਤਾਬਕ ਨਾਮ ਜਪਦੇ ਨੇ, ਜੋ ਅਕੀਦਤ ਕੀਤਾ ਗਿਆ ਉਸ ਮੁਤਾਬਕ ਨਾਮ ਜਪਦੇ ਨੇ, ਤੇ ਜਿਹੜਾ ਨਾਮ ਤੈਨੂੰ ਮਿਲਿਆ ਨਾ ਵਾਹਿਗੁਰੂ, ਉਸ ਨਾਮ ਨੂੰ ਤੂੰ ਜਪ। ਇਹ ਨਾ ਵੇਖ ਵੀ ਚੌਂ ਵਰਨਾ ਦੇ ਲੋਕ, ਕੋਈ ਮਹਾਤਮਾ ਬੁੱਧ ਦੀ ਪੂਜਾ ਕਰ ਰਿਹਾ ਹੈ, ਕੋਈ ਮਹਾਤਮਾ ਦੇਵ ਦੀ ਪੂਜਾ ਕਰ ਰਿਹਾ ਹੈ, ਕੋਈ ਸ਼ੰਕਰ ਦੀ ਪੂਜਾ ਕਰ ਰਿਹਾ, ਸ਼ੰਕਰ ਵਰਨ ਹੋਇਆ ਪਿਆ, ਕੋਈ ਚੰਦਰਮਾ ਦੀ ਪੂਜਾ ਕਰ ਰਿਹਾ, ਕੋਈ ਸੂਰਜ ਦੀ ਪੂਜਾ ਕਰ ਰਿਹਾ, ਕੋਈ ਧਰਤੀ ਆਕਾਸ਼ ਪੌਣ ਪਾਣੀ ਸਭ ਦੀ ਪੂਜਾ ਵਿਚ ਲੱਗਾ ਹੋਇਆ, ਇਹ ਉਹਨਾਂ ਦੇ ਅਕੀਦੇ ਮੁਤਾਬਕ ਹੀ ਨਾਮ ਜਪ ਰਹੇ ਨੇ। ਪਰ ਤੇਰਾ ਅਕੀਦਾ ਹੈ ਕੇਵਲ ਵਾਹਿਗੁਰੂ, ਇੱਕ ਅਕਾਲ ਦੀ ਪੂਜਾ, ਤੂੰ ਇੱਕ ਅਕਾਲ ਦੀ ਪੂਜਾ ਚ ਜੁੜ ਜਾ, ਇੱਕ ਅਕਾਲ ਪੁਰਖ ਦੇ ਦਰਸ਼ਨ ਕਰ, ਰੱਬ ਦੇ ਨਾਲ ਬਾਤ ਕਰ, ਰੱਬ ਦੀ ਮਿੱਠ ਬੋਲੜੀ ਭਾਸ਼ਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੇਗਾ ਨਾ, ਜਦੋਂ ਤੇਰਾ ਸਰੂਪ ਮਿੱਠ ਬੋਲੜਾ ਹੋ ਜਾਏਗਾ, ਤੇਰੇ ਸਰੂਪ ਦੇ ਬਾਹਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਝਲਕੇਗਾ, ਤੇਰੇ ਸਰੀਰ ਦੇ ਵਿਚ ਵਾਹਿਗੁਰੂ ਵਸ ਗਿਆ, ਬਾਹਰ ਤੇਰੇ ਸਰੀਰ ਦੇ ਵਿਚੋਂ ਵਾਹਿਗੁਰੂ ਵਾਹਿਗੁਰੂ ਦੀਆਂ ਝਲਕਾਂ ਪੈਣਗੀਆਂ। ਇਸ ਕਰਕੇ

Yeah.

सत्मोहर्ता निर्भव।

ਜਿਹੜਾ ਕਾਲੇ ਕਾਲਨਾ ਤੇਰੇ ਵੱਲੋਂ ਵਿਚਾਰੀਏ, ਐਸੀ ਕਲਾ ਨਾ ਖੇਡੀਏ ਜਿਸ ਦਰਗੇ ਗਿਆ ਹਰ ਗਏ, ਪੜਿਆ ਤੂੰ ਵਿਚਾਰੀਏ ਵਿਚਾਰੀਏ।

0: ਜਿਨ ਕਰ ਉਪਦੇਸ਼ ਗਿਆਨ ਇੰਦਰੀ ਜਗਤ ਨਿਹਾਲ ਖਸਮ ਛੋੜ ਡੁੱਬੇ ਲੱਗੇ ਡੁੱਬੇ ਸੇਵਨ ਚਾਰਿਆ ਸਤਿਗੁਰੂ ਹੋਇਆ ਵਿਚਾਰਿਆ ਕਰ ਕਿਰਪਾ
1: ਸਿੰਘ ਸਹਾਰ ਨਾਮ।

ਮੰਦਾ ਚੰਗਾ ਆਪਣਾ ਪੇਰੀ ਕੀਤਾ ਪਾਉਣਾ ਹੁਕਮ ਕੀ ਮਨ ਕਾਮ ਦੇ ਰਾਹ ਪੀੜੇ ਅੱਗੇ ਜਾਣਾ ਨੰਗਾ ਦੂਜ ਚਾਲਿਆ ਤਾਂ ਦਿਸੇ ਖਰਾ ਡਰਾਉਣਾ ਕਰ ਬਣਾ ਪੱਛੂ।

ਖਸਮੇ ਪਾਵੇ ਸੋ ਤੇ ਮਨੁੱਖ ਗਿਆ ਸੋ ਫਲ ਪਾਏ ਸੀ।

ਆਪੇ ਦੇ ਵਡਿਆਇਆ ਆਪੇ ਹੀ ਕਰਮ ਕਰਾਏਗਾ। ਵੱਡੋ ਵੱਡਾ ਪਰਮੇਤ ਨੇ ਸਿਰੇ ਸੰਦੇ ਲਾਏਗਾ ਨਜ਼ਰ ਪੱਠੀ ਦੇ ਕਰੇ।

ਉੱਥੇ ਮੰਡਲ ਮਾੜੀਆਂ ਲਾਏ ਬੈਠੇ ਕਰਪਾ ਸਾਰਿਆ ਕੀ ਕਰਮ ਪਾਉਣ ਦੇ ਹਰ ਪੂਜਣ ਨਾ ਹੀ ਹਾਰਿਆ।

ਚਾਰ ਹੁਕਮ ਵਕਤ ਕਹਾ ਚਾਰ ਚੌਂ ਮਾਰ ਕੱਢੀਆਂ ਪਰਿਆਈਆਂ ਸਤਿ ਸ੍ਰੀ ਅਕਾਲ।

ਮੂਰਖੇ ਨਾ।

ਦੇਖੇ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀਏ ਜੋ ਆਇਆ ਸੋ ਚਲਸੀ ਸਭ ਆਏ ਵਾਰੀਏ ਜਿਸ ਦੀ ਕੌਣ ਹੈ ਜੋ ਸਾਹਿਬ ਸਾਰੀ।

ਕਿੱਤਾ ਪਾਈਏ ਆਪਣਾ ਸਾਰਾ ਤਾਲ ਮਿਲ ਕੇ ਉਸਾਰੀਏ ਬੰਦਾ ਮੁੱਲ ਕੀਤੀ ਤੇ ਲੰਬੀ ਨਜ਼ਰ ਨਿਹਾਲੀਏ ਸਾਰੇ ਨਾਲ ਨਿਹਾਲੀਏ ਪਿਛਲਾ ਹੈ।

ਨਾਮ ਪਾਏ ਕਟਨੇ ਕਰੇ ਬਰਾਬਰੀ ਕਰ ਪਾਏ ਵਜੋ ਗਵਾਇਆ ਗੁਲਾਮੀ ਨੂੰ ਪਾਉਣਾ ਖਾਏ।

ਕਰਾਏ ਸਾਥੀ ਮੇਰੇ ਆਪ ਕਰਾਏ ਮਾਰ ਇੱਕ ਨਾ ਦਲੀ ਤਸਵੀਰੀਆਂ ਇੱਕ ਤਰੀ ਚੜੇ ਦਿਸਿਆ ਆਪ ਕਰਾਏ ਕਰਿਆ ਹੋ ਕੈਸੋ ਕਰੀ ਨਾਮ ਕਰਨਾ ਜਿਣ ਕਿਆ।

ਆਸ਼ੀਰਵਾਦ ਪ੍ਰਾਪਤ ਕਰਨ ਦਾ ਖਾਸ ਖਰੀਦਾ ਆਪ ਕੱਤੂ ਹੀ ਬਣਦੀ ਕਿਹੜੀ ਰਾਤ ਪਿੱਛੇ ਜਿਸ ਨੂੰ ਅੰਮ੍ਰਿਤ ਕਥੂਰੀ ਬਖਸ਼ਿਸ਼ ਵੰਡੀ ਜਾਂਦੀ ਹੈ ਪਰ ਪ੍ਰਾਪਤ ਕੌਣ ਕਰਦਾ ਹੈ ਜੋ ਅੰਮ੍ਰਿਤ ਵੇਲੇ ਜਾ ਕੇ ਸਾਈ ਨਾਲ ਜੁੜ ਜਿਹੜਾ ਸੁੱਤਾ ਪਿਆ ਦਾਤ ਵੰਡੀ ਜਾ ਰਹੀ ਪਰ ਉਹ ਸੁੱਤਾ ਪਿਆ ਮਾਲਕ ਦੀ ਬਖਸ਼ਿਸ਼ ਵੰਡੀ ਜਾ ਰਹੀ ਪਰ ਉਹ ਘੁਰਾੜੇ ਪਿਆ ਹਰੀ ਵੀ ਕਹਿੰਦੇ ਸੁੱਤਾ ਹੋਇਆ ਇਨਸਾਨ ਸਾਈਂ ਦੀ ਦਾਤ ਤੂੰ ਮਾਂਝਾ ਦਾਤ ਹੀ ਨਹੀਂ ਹਰੀ ਜੀ ਨੇ ਤੂੰ ਲਿਖਿਆ ਜਿਹੜਾ ਇਨਸਾਨ ਅੰਮ੍ਰਿਤ ਨਹੀਂ ਜਾ ਰਿਹਾ ਉਹ ਜਿਉਂਦਾ ਮੁਰਦਾ ਇੱਕ ਮੁਰਦਾ ਤਾਂ ਹੁੰਦਾ ਜਿਹੜਾ ਹਿਲ ਜੁਲ ਨਹੀਂ ਸਕਦਾ ਸਦੀ ਵੀ ਖਮੋਸ਼ੀ ਧਾਰੀ ਪਰ ਫਰੀਦ ਜੀ ਕਹਿੰਦੇ ਅੰਮ੍ਰਿਤ ਵੇਲੇ ਨਾ ਜਾਗਣ ਵਾਲਾ ਸਾਈਂ ਦਾ ਸ਼ੁਕਰਾਨਾ ਨਾ ਕਰਨ ਵਾਲਾ ਉਹ ਤੁਰਦਾ ਤੁਰਦਾ ਮਰ ਗਿਆ ਪਿੱਛਲ ਰਾਤ ਨਾ ਜਾਗਿਆ ਜੀਵਨ ਦਾ ਮੂੰਹ ਉਹ ਤਾਂ ਸਦੀ ਜੇ ਤੈਂ ਰੱਬ ਦੀ ਸਾਰ ਤੂੰ ਰੱਬ ਨਾਲ ਵਿਸਾ ਬਖਸ਼ਿਸ਼ ਤੂੰ ਮਾਰੋ ਰਾਤ ਕਸੂਰੀ ਵੰਡੀ ਸੁਤਿਆਂ ਮਿਲੇ ਨਾ ਪਾਓ ਇਹ ਬਖਸ਼ਿਸ਼ ਕੌਣ ਲੈਂਦਾ ਜਿਹਨਾਂ ਨੈਣ ਨਿੰਦਰਾ ਤਿੰਨਾਂ ਮਿਲਣ ਮਿਲਣ ਕੋ ਆਓ ਜੋ ਅੰਮ੍ਰਿਤ ਦੇ ਨੀਂਦਰ ਨੂੰ ਤਿਆਗ ਕੇ ਸਾਈਂ ਦੇ ਪਿਆਰੇ ਜੁੜਦੇ ਇਹਨਾਂ ਮਿਲਣ ਕੁਆਓ ਉਹਨਾਂ ਨੂੰ ਮਿਲਣ ਵਾਸਤੇ ਸਾਈਂ ਆਪ ਆ ਗਏ ਯਾਰ ਇਹਨਾਂ ਮਿਲਣ ਕੁਆਓ ਉਹਨਾਂ ਨੂੰ ਆਪਣੇ ਕੋਲ ਹੀ ਬੁਲਾ ਬਖਸ਼ਿਸ਼ ਸਭ ਉੱਪਰ ਕਿਰਪਾ ਕਰਕੇ ਅਰੇ ਖਾਸ ਧਰਤੀ ਕਿਸੇ ਵੇਲੇ ਬੀਜ ਪਾ ਕੇ ਉੱਗ ਪਏ ਜੋ ਸਿਆਣਾ ਕਿਸਾਨ ਉਹ ਧਰਤੀ ਉਸ ਵੇਲੇ ਬੀਜ ਪਾਉਂਦਾ ਜਿਸ ਵੇਲੇ ਧਰਤੀ ਨੂੰ ਵੱਤਰ ਆ ਵੱਤਰ ਵੇਲੇ ਬੀਜ ਪਾਈਏ ਇੱਕ ਦਾਣੇ ਦੇ ਹਜ਼ਾਰਾਂ ਦਾਣੇ ਦੇ ਸਿਆਣੇ ਕਿਸਾਨ ਨੇ ਉੱਦਮੀ ਕਿਸਾਨ ਨੇ ਵੱਤਰ ਸੰਭਾਲੇ ਬੀਜ ਪਾਏ ਖੁਦ ਵੀ ਕਿਸਾਨ ਦਾ ਜਿਹੜਾ ਖੇਤ ਹੈ ਹਰਾ ਭਰਾ ਜਿਹਦਾ ਖੇਤ ਭਰਿਆ ਹੋਇਆ ਉਹਦਾ ਘਰ ਵੀ ਭਰਿਆ ਆਲਸੀ ਕਿਸਾਨ ਭੁੱਖਾ ਮਰ ਆਲਸੀ ਇਸੇ ਤਰ੍ਹਾਂ ਆਲਸੀ ਇਨਸਾਨ ਜਿਸਨੇ ਅੰਦਰ ਪੀੜੇ ਦੀ ਬਖਸ਼ਿਸ਼ ਨੂੰ ਨਹੀਂ ਸੰਭਾਲਿਆ ਉਹ ਫਿਰ ਭੁੱਖਾ ਉਦਮੀ ਗੁਰਮੁਖ ਜਿਸਨੇ ਉਦਮ ਕਿਉਂਕਿ ਉਦਮ ਕਰਨਾ ਇਹ ਇਨਸਾਨੀ ਕਰੀ ਗੁਰਮੁਖ ਕਹਿੰਦਾ ਜੀ ਗੁਰਦੁਆਰੇ ਜਾਇਆ ਕਰੋ ਅੰਮ੍ਰਿਤ ਵੇਲੇ ਜਾਗਿਆ ਕਰੋ ਵੀ ਮੇਰੇ ਥੋੜਾ ਬਸ ਜਿਵੇਂ ਰੱਬ ਕਰਾਂ ਇਹ ਕਹਿੰਦੇ ਇਨਸਾਨ ਕੀ ਕਰ ਇਹ ਪੁੱਛੂ ਕਰਨ ਵਾਲਾ ਤਾਂ ਰੱਬ ਹੈ ਪਰ ਰੱਬ ਵੀ ਉਹਦੇ ਵਾਸਤੇ ਕਰਦਾ ਹੈ ਜੋ ਇਨਸਾਨ ਪਹਿਲਾਂ ਆਪ ਕਰ ਇਸ ਲਈ ਉਦਮ ਕਰਨਾ ਇਨਸਾਨੀ ਫਲ ਉਦਮ ਨੂੰ ਫਲ ਲੈਣਾ ਇਹ ਵਾਹਿਗੁਰੂ ਉਦਮ ਕਰਦਿਆਂ ਜੀਵ ਕਮਾਉਂਦਿਆਂ ਸੁਖ ਪਹੁੰਚ ਧਿਆਨ ਦਿਆਂ ਤੋਂ ਪ੍ਰਭ ਮਿਲ ਨਾਨਕ ਉਤਰੀ ਚਿੰਨ ਇਨਸਾਨ ਚਿੰਤਾ ਰਾਤ ਬੰਦਗੀ ਲੱਖਾਂ ਪਤੀ ਕਰੋੜਾਂ ਪਤੀ ਇਨਸਾਨ ਕਾਰੋਬਾਰ ਦਾ ਕੋਈ ਪਤਾ ਨਹੀਂ ਰਾਤੀ ਚਿੰਤਾ ਨੀਂਦ ਨਹੀਂ ਕਰਦੀ
ਅਗਲ ਕਹਿੰਦੇ ਤੇਰੀਆਂ ਸਾਰੀਆਂ ਚਿੰਤਾ ਦੂਰ ਹੋ ਜੇ ਉਦਮ ਕਰਕੇ ਕਿਰਤ ਕਰ ਫਿਰ ਪ੍ਰਭੂ ਦੀ ਪ੍ਰਾਪਤੀ ਵਾਸਤੇ ਜਪ ਸਪਨਾ ਸ੍ਰੀ ਵਾਹਿਗੁਰੂ ਨਾਨਕ ਪੁੱਛੀ ਜੇ ਘਰ ਬੈਠੇ ਕਹਿੰਦਾ ਰਹਿ ਮੇਰੇ ਕੀ ਵਸ ਕਦੇ ਇਹ ਤਾਂ ਨਹੀਂ ਕਿਹਾ ਘਰ ਬੈਠੇ ਆਪੇ ਵਾਹਿਗੁਰੂ ਦੁਕਾਨ ਤੇ ਲੈ ਗਏ ਆਪੇ ਵਾਹਿਗੁਰੂ ਰੋਟੀ ਦੇ ਨਹੀਂ ਉਹਦੇ ਵਾਸਤੇ ਉਦਮ ਇਹਦੇ ਅੰਦਰ ਹੀ ਤਾਂ ਵਾਹਿਗੁਰੂ ਦੀ ਅੰਸ਼ ਹੈ ਕਹਿ ਕਬੀਰ ਤੂੰ ਰਾਮ ਕੀ ਉਤੋਂ ਜਿਹੜਾ ਤੁਸੀਂ ਉਦਮ ਕੀਤਾ ਅੰਮ੍ਰਿਤ ਵੇਲੇ ਕਲਜਲ ਦੀ ਆਲਸ ਦੀ ਚਾਦਰ ਨੂੰ ਲਾ ਗੁਰੂ ਕੀ ਗੋਲ ਆ ਕੇ ਬੈਠੇ ਉਸਦਾ ਫਲ ਕੀ ਮਿਲ ਰਿਹਾ ਹੈ ਗੁਰੂ ਦੀ ਖਾਸ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਉਣ ਹਰ ਘਰ ਅੰਮ੍ਰਿਤ ਵੇਲੇ ਉੱਤੇ ਕਾਬੀ ਦੇ ਹੈ ਹਰ ਦਿਨ ਜਿਹੜਾ ਕੰਮ ਤੁਸੀਂ ਹੁਣ ਇਕੱਠਾ ਕਰ ਰਹੇ ਨੇ ਇਹ ਸੱਚਾ ਇਸ ਤਨ ਨੇ ਸਾਨੂੰ ਹਰੀ ਨਾਲ ਜੋੜਿਆ ਜਿਹੜਾ ਦੁਨਿਆ ਵੀ ਤਨ ਉਹਦੇ ਨਾਲ ਕੇਵਲ ਕਾਰ ਵਿਹਾਰ ਸਬਰ ਨਾਲ ਨਹੀਂ ਜਾਣਾ ਉਸ ਤਨ ਨੂੰ ਬੱਚੇ ਸੰਭਾਲ ਲੈਂਦੇ ਰਿਸ਼ਤੇਦਾਰ ਲੈ ਜਾਂਦੇ ਇਹ ਜੋ ਤਨ ਹੈ ਸੱਚ ਵਪਾਰ ਕਰੋ ਵਪਾਰੀ ਦਰਗਾਹ ਨਹੀਂ ਰਹਿ ਕੇ ਇਹ ਤਨ ਆਪਣੇ ਕੋਲ ਫਿਰ ਹਰ ਸਮਾਂ ਹਰ ਧਨ ਅੰਮ੍ਰਿਤ ਵੇਲੇ ਵਤੇ ਕਾ ਬੀਜਿਆ ਪ੍ਰਭੂ ਕਹਿੰਦੇ ਭਗਤ ਖਾਏ ਖਰਚ ਰਹੇ ਲਿਪਟ ਦੁਨਿਆਵੀ ਧਨ ਮੁੱਕ ਜਾਂਦੇ ਕਹਿੰਦੇ ਖਾਂਦੇ ਆ ਉਹ ਵੀ ਮੁੱਕ ਪਰ ਇਹ ਸੱਚਾ ਧਨ ਜੋ ਅੰਮ੍ਰਿਤ ਵੇਲੇ ਜਾਗਣ ਵਾਲੇ ਨੂੰ ਪ੍ਰਾਪਤ ਹੁੰਦਾ ਹੈ ਭਗਤ ਖਾਏ ਖਰਚ ਰਹੇ ਲਿਖ ਪਈ ਭਾਈ ਸਾਹਿਬ ਭਾਈ ਗੁਰਦਾਸ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਪੈ ਜਾਂਦੇ ਕਿਹਾ ਤੂੰ

0: सार्थ है सरो मैं उन्होंने सिखा तो कुर्बान कर दिया तो अमृतले जाके फिर पहला स्नान बाबा जी बाबा हंस सिंह जी महाराज पूर्ण महापुरुष जिन्होंने साहब श्री गुरु ग्रंथ साहब जी ने साकार भी मान लिया गुरु बचन कर दे संगाई अमृत वाले सिख जागता है सिख का पहला पानी नाल प्यार है गुरु नाल पिछे प्यार पहले पानी कर स्नान सिमर कर पहले इतना जिस भांडे च वस्तु पानी होवे पहला साफ सिमरन करना सुता है इंसान मुर्दे दी है तो जाके पहला इस चौथे पहर सुबह के सुरतियां उपजे चाहो हजूर कह तिना दरियावान सुन दो फिर मन मुख सचाने पहला पानी ना भाई साहब जी लिखते मैं उन्होंने गुरसिखा तू कुरबान कुरबान कह देता हाँ जो अमृत वेले
1: कुरबान ना गुरसिखा एक मन होए गुरु जाए
0: मैं उन्होंने गुरसिखा जो स्नान करके इंसान कला आया है एक दिन कले तुर जाने एकांत जगह के फिर मन में एकाग्र करके गुरु का जाप श्रीवाल गुरु का जाप गुरु जाप गुरु जाप की है गुरु का मंत्र की है गुरमंत्र प्यार नाल सारे आपको वाहेगुरु हुआ है जो वाहेगुरु नाल जोड़ जो साढ़े मन के उपर पापा की महल नहीं लग और कोई पानी नहीं और कोई दारू नहीं तन गुरु नानक पातशाह जी ने श्री जपजी साहब जी के अंदर फरमाया शरीर मैला हो जाए स्नान कर लो कपड़ा मैला हो जाए साबुन ला लो मन भी मैला हो जाए ग्रस्ती कई गलतियां हो जाए तो इस जन्म में या और किसी जन्म में थी क्योंकि जन्म धर्म की इस मन को मरना भी जन्म धर्म की और कोई नहीं गलती की थी किसली हो गई काला हो आस्या और नरंकारी पातशाह तन गुरु नानक बाबा कहेंगे कोई ये कपड़ा मैला हो गया साबन हकीकत कपड़ा मैला नहीं इस मैल कर साबन जे मन मैड़ा हो गया है असलियत में मन मैड़ा नहीं सी अगर कहते मन तू जोत स्वरूप है अपना मूर्त नहीं पछाने कुसंगत भी पै गया फिर गलतियां कीतियां ओदा रंग मन पे चल पापा का रंग चल तो फिर की कर तो हजूर समाज बड़ी सुंदर उदाहरण पातशाह ने दी श्री जपजी साहब जी देखा श्री जपजी साहब महापुरुषों का कहते जेड़ा गुरसिख प्यार नाल श्री जपजी साहब जी का पाठ करता है वह धन गुरु नानक पातशाह के दर्शन करता है श्री सुखमनी साहब पढ़ने वाला पंजे गुरु नानक के दर्शन करता है जप जी भाई तू जीवेगा जो जपेगा की जप जी हनुमान दिन भरी है हथ पैर तन देहे पानी धोता है उतर स्पेहे भूत पली की कपड़ होए दे साबुन लिए ओ तोए परिये मत पापा के संग ओ तो पै नए नाम दसन कहने की मन नहीं लगता एक क्वेश्चन फिर भी नाम महापुरुषों का कथन है भाई अग न किसी तरह खिला दो अग साड़ अग न जान के हथ लाओ ता भी साड़ेगी जे गलती नाल हथ लगता है ता भी साड़ेगी क्यों अग का सुभा अगन देवता का सुभा निरंकार ने साड़ना भी किसे तरह मन कागर करके वाहगुरु का जाप करिए यदा तो बड़ा ही महत्व है ना पर ये सुधे सिद्धि रचना जप रही है श्री वाहगुरु एना कि ਅੱਗ ਨੂੰ ਕਿਸੇ ਤਰ੍ਹਾਂ ਚਲਾ ਦੋ ਸਾਰਦੀ ਹੈ, ਨਾਮ ਕਿਸੇ ਤਰ੍ਹਾਂ ਜਪੋ, ਨਾਮ ਪਾਪਾਂ ਨੂੰ ਸਾਰ ਦੀਵਾ ਬਲੇ ਅੰਧੇਰਾ ਜਾ। ਕਿਤਨੀ ਸੁੰਦਰ ਮਿਸਾਲ, ਅੰਧੇਰੇ ਨੂੰ ਦੂਰ ਕਰਨਾ ਹੋਵੇ ਹੋਰ ਕੋਈ ਸਾਧਨ ਨਹੀਂ, ਦੀਵਾ ਜਲਾ ਦੇ। ਅੰਧੇਰਾ ਕਿਧਰ ਗਿਆ? ਦੀਵੇ ਨੇ ਖਾ ਲਿਆ, ਦੀਵੇ ਦੀ ਖੁਰਾਕ ਅੰਧੇਰਾ। ਇਸੇ ਤਰ੍ਹਾਂ ਨਾਮ ਦੀ ਖੁਰਾਕ ਹੀ ਪਾਪ। ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਤਪ। ਇਸ ਵਾਸਤੇ ਇੱਕ ਮਨ ਹੋਏ ਗੁਰ ਜਾਪ ਜਪਣ, ਕੁਰਬਾਨੀ ਤਿੰਨਾਂ ਗੁਰ ਸਿੱਖਾਂ ਤੇ ਸਾਧ ਸੰਗਤ ਚੱਲ ਜਾਏ। ਸਤਸੰਗ ਉਠਾ ਕੇ ਜਿਸ ਤਰ੍ਹਾਂ ਤੁਸੀਂ ਜੁੜੇ, ਇਹ ਜ਼ਰੂਰੀ। ਨਾਮ ਜਪਣਾ ਜ਼ਰੂਰੀ ਹੈ, ਦਾਨ ਕਰਨਾ ਜ਼ਰੂਰੀ ਹੈ, ਸਿੱਖੀ ਨਾਲ ਜੁੜਨਾ ਜ਼ਰੂਰੀ ਹੈ, ਉੱਥੇ ਸਤਸੰਗ ਉਠਾ ਕੇ ਜੁੜਨਾ। ਕਿਉਂਕਿ ਸਤਸੰਗ ਉਠਾ ਕੇ ਮੇਰੇ ਮਾਧੋ ਜੀ ਸਤਸੰਗਤ ਮਿਲੇ, ਇੱਥੇ ਆ ਕੇ ਸਾਨੂੰ ਗੁਰਮਤ ਦੀ ਰੋਸ਼ਨੀ ਮਿਲੀ, ਗੁਰਮਤ ਦੀ ਪੜ੍ਹਾਈ ਅਸੀਂ ਪੜ੍ਹਨੀ ਹੈ ਜਿਹੜੀ ਉਹਦਾ ਪਤਾ। ਤੋ ਭਾਈ ਸਾਹਿਬ ਜੀ ਲਿਖਦੀ, ਮੈਂ ਉਹਨਾਂ ਤੋਂ ਸਿੱਖਾਂ ਤੋਂ ਕੁਰਬਾਨ ਜਾਂਦਾ, ਸਾਧ ਸੰਗਤ ਚੱਲ ਜਾਏ ਜੁੜਦੇ, ਤੇ ਕੁਰਬਾਨੀ ਕਿੰਨਾ ਗੁਰ ਸਿੱਖਾਂ, ਗੁਰਬਾਣੀ ਨਿਤ ਗਾਇਸ ਨਿਤ, ਅਸੀਂ ਨਿਤ ਨਹੀਂ। ਇਸ ਕਰਕੇ ਸਾਡਾ ਮਨ ਕਈ ਵਾਰੀ ਕਮਜ਼ੋਰ ਹੈ, ਰੋਟੀ ਨਿਤ ਨਾ ਖਾਈ, ਸਰੀਰ ਕਮਜ਼ੋਰ ਹੈ। ਗੁਰਬਾਣੀ ਦਾ ਸੁਣਨਾ ਤੇ ਪੜ੍ਹਨਾ ਨਿਤ ਨੇਮ, ਨਿਤ ਕਦੇ ਵੀ ਨਾਗਾ ਨਾ ਕਰ, ਕਿਉਂਕਿ ਨਿਤਨੇਮ ਬੜੀ ਰੋਜ਼ ਆਹੂ ਜਾਣ ਵਾਲਾ ਨਿਤਨੇਮ ਅਨੁਸਾਰ ਉਹਦੀ ਜ਼ਰੂਰ ਤਰੱਕੀ ਹੋ। ਰੋਜ਼ ਨਿਤਨੇਮ ਨਾਲ ਦੁਕਾਨ ਤੇ ਜਾਣ ਵਾਲਾ ਦੁਕਾਨ ਜ਼ਰੂਰ। ਇਸੇ ਤਰ੍ਹਾਂ ਗੁਰੂ ਦੇ ਮਿਲਾਪ ਵਾਲੀ ਰੋਜ਼ ਦਾ ਨਿਤਨੇਮ, ਸਿਆਣੀਆਂ ਭੈਣਾਂ ਬੱਚੀ ਘਰ ਦੀ ਸਫਾਈ ਰੋਜ਼ ਕਰਦੀ, ਇੱਕ ਦਿਨ ਸਫਾਈ ਨਾ ਕਰੋ ਘਰ ਹੀ ਮੈਂ ਲੈ ਲੈਂਦੀ। ਤੋ ਇਸੇ ਤਰ੍ਹਾਂ ਨਿਤਨੇਮ ਰੋਜ਼ ਕਰ, ਜੋ ਕਰਦੇ ਹਨ ਭਾਈ ਸਾਹਿਬ ਜੀ ਦੇ ਵਿੱਚ ਗੁਰਬਾਣੀ ਨਿਤ ਗਾਇਕ ਸੁਣਦੇ, ਗੁਰਬਾਣੀ ਕਿੰਨਾ ਸਿੱਖਾਂ, ਮਨ ਮੇਰੀ ਕਰ ਮੇਰ ਮਿਲਦੇ, ਗੁਰਬਾਣੀ ਕਿੰਨਾ ਗੁਰ ਸਿੱਖਾਂ, ਪਾਏ ਭਗਤ ਗੁਰਪੁਰਬ ਹੈ। ਮੈਂ ਉਹਨਾਂ ਗੁਰ ਸਿੱਖਾਂ ਤੋਂ ਕੁਰਬਾਨ ਜਾਂਦਾ ਹਾਂ ਜੋ ਸ਼ਰਧਾ ਤੇ ਕਾਮਨਾ ਨਾਲ ਗੁਰੂ ਦੇ ਗੁਰਪੁਰਬ। ਭਾਈ ਸਾਹਿਬ ਕੁਰਬਾਨ ਜਾਂਦੇ ਉਹਨਾਂ ਗੁਰਸਿੱਖਾਂ ਨੂੰ ਜਿਹਨਾਂ ਨੂੰ ਸ਼ਰਧਾ ਤੇ ਭਾਵਨਾ ਗੁਰਪੁਰਬ। ਆਪ ਕਰੋ ਅਰਦਾਸ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੈ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ, ਤੇਰਾ ਆਗਮਨ ਦਿਹਾੜਾ, ਮਹਾਨ ਪਵਿੱਤਰ ਦਿਹਾੜਾ ਜੋ ਨੇੜੇ ਹੈ, ਜੋ ਗੁਰੂ ਕੇ ਗੁਰਪੁਰਬ ਉਸ ਦਿਨ ਦੀ ਉਡੀਕ ਸਾਰਾ ਵਿਸ਼ਵ ਕਰੇ। ਜਿੱਥੇ ਵੀ ਕੋਈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਲਿਆ ਬੈਠਾ ਹੈ ਉਸ ਦਿਹਾੜੇ ਦੀ ਉਡੀਕ ਕਰੇ। ਕਿੱਡਾ ਫਾਜ਼ਾ ਜਿਸ ਦਿਨ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਸਾਰੇ ਜਗਤ ਵਿੱਚ ਚਾਨਣਾ ਹੋ ਗਿਆ, ਉਹ ਚਾਨਣਾ ਆਪਾਂ ਵੀ ਕਰਾ। ਉਹਦੇ ਵਾਸਤੇ ਤੇਰੀ ਸਾਧ ਸੰਗਤ ਜਿੱਥੇ ਦਾਸ ਪ੍ਰਬੰਧਕਾਂ ਦੇ ਹੁਕਮ ਅਨੁਸਾਰ, ਇੱਥੋਂ ਦੀਆਂ ਸੰਗਤਾਂ ਦੇ ਹੁਕਮ ਅਨੁਸਾਰ ਇੱਥੇ ਪੁੱਜਾ, ਤਾਂ ਨਾ ਵੀ ਬੇਨਤੀ ਕਰਦਾ ਹਾਂ ਆਪ ਦੀ ਹੁਮੂ ਮਾਤ ਸਾਈਂ ਦੇ ਦਰਬਾਰ ਆ ਕੇ ਜੁੜੇ, ਸ਼ਰਧਾ ਤੇ ਪਿਆਰ ਨਾਲ ਗੁਰਪੁਰਬ ਮਨਾਇਆ। ਜੇ ਗੁਰਪੁਰਬ ਅਸੀਂ ਨਾ ਮਨਾਈਏ ਤਾਂ ਗੁਰੂ ਨਿਰਾਜ ਤਾਂ ਨਹੀਂ, ਉਹ ਤਾਂ ਨਿਰਵ ਹੈ, ਫਿਰ ਅਸੀਂ ਕਿਉਂ ਮਨਾਉਂਦੇ ਹਾਂ? ਇਸ ਵਾਸਤੇ ਕਿ ਸਾਨੂੰ ਆਪਣਾ ਤਨ ਮਨ ਧਨ ਸਫਲਾ ਕਰਨ ਦਾ ਚਾਂਸ ਮਿਲ, ਤਨ ਕਰਕੇ ਵੀ ਮਨ ਕਰਕੇ ਤੇ ਧਨ ਵੀ ਗੁਰੂ ਤੇ ਅਰਪਣ ਕਰਕੇ। ਭਾਈ ਧਨ ਹੈ ਗੁਰੂ ਦਾ, ਤੇ ਜੇ ਗੁਰੂ ਨੂੰ ਦੇ ਕਿਉਂਕਿ ਕਿਸਾਨ ਨੂੰ ਦਾਣੇ ਧਰਤੀ ਦੇਣੇ ਤੇ ਜੇ ਕਿਸਾਨ ਕੋਲ ਜੇ ਧਰਤੀ ਨੂੰ ਦਾਣੇ ਨਹੀਂ ਦੇਣੇ ਭੁੱਖਾ ਮਰੇ ਧਰਤੀ ਤੋਂ ਲੈ ਕੇ ਦਾਣੇ ਕਿਸਾਨ ਫਿਰ ਧਰਤੀ ਨੂੰ ਦਿੰਦਾ ਹੈ ਧਰਤੀ ਹੋਰ ਵਧਾ ਕੇ ਉਹਨੂੰ ਦਿੰਦੀ ਉਹ ਦਾਤ ਗੁਰੂ ਪਿਛਲੇ ਸਾਲ ਨੇ ਇਸ ਮਹਾਨ ਗੁਰਪੁਰਬ ਤੇ ਆਪ ਜੀ ਦੇ ਹੁਕਮ ਅਨੁਸਾਰ ਹਾਜ਼ਰੀਆਂ ਕਰਨ ਵਾਸਤੇ ਦਾਸ ਆਇਆ ਸੀ ਐਤਕੀ ਪ੍ਰਬੰਧਕਾਂ ਦਾ ਹੁਕਮ ਕਿਉਂਕਿ ਮੈਂ ਤਾਂ ਬੇਨਤੀ ਕੀਤੀ ਜਿੱਥੇ ਇੱਕ ਸਾਲ ਗੁਰਪੁਰਬ ਤੇ ਜਾਈਏ ਇੱਕ ਦੋ ਸਾਲ ਨਾ ਜਾ ਪਰ ਪਰਮ ਸਤਿਕਾਰੀ ਗਰੇਵਾਲ ਸਾਹਿਬ ਹੋਰ ਗੁਰੂ ਕੇ ਲਾਲ ਪ੍ਰਬੰਧਕ ਕਹਿਣ ਲੱਗੇ ਭਾਈ ਸਾਹਿਬ ਨਹੀਂ ਸੰਗਤ ਵਿੱਚ ਉਦਾਸ ਪੁੱਜਿਆ ਹੈ ਤੇ ਮੈਂ ਅਗਲੀ ਬੇਨਤੀ ਕਰਾਂਗਾ ਕਿ ਆਪ ਦੀ ਹੁਕਮ ਮਾ ਕੇ ਸ਼ਰਧਾ ਤੇ ਪਿਆਰ ਨਾਲ ਗੁਰਪੁਰਬ ਦਾਸ ਨੇ ਰਾਤੀ ਜੋ ਪ੍ਰੋਗਰਾਮ ਗੁਰਪੁਰਬ ਦਾ ਆਪ ਜੀ ਨੇ ਛਾਪਿਆ ਮੈਂ ਪੜ੍ਹਿਆ ਸੀ ਉਹਦੇ ਪੌਣੇ ਛੇ ਆਸਾ ਜਗਵਾਰ ਦਾ ਕੀਰਤਨ ਪੜ੍ਹਿਆ ਦਾਸ ਪੁੱਜਿਆ ਮੈਂ ਤਾਂ ਸਮਝ ਰਿਹਾ ਸੀ ਕੁਛ ਮਿੰਟ ਦੋ ਚਾਰ ਮਿੰਟ ਲੇਟ ਬੱਚੀਆਂ ਦੇ ਕੀਰਤਨ ਕਰ ਰਹੇ ਸੀ ਬੜੇ ਪਿਆਰ ਉਦਾਸ ਪਹੁੰਚੇ ਖਿਆਲ ਸੀ ਵੀ ਲੇਟ ਸੰਗਤ ਕੀ ਕਵੇਗੀ ਪਰ ਆ ਕੇ ਕੀ ਤੱਕਿਆ ਚਾਹੇ ਸਾਧ ਸੰਗਤ ਜਾਂ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਜਾਂ ਉਹ ਬੱਚੀਆਂ ਕੀਰਤਨ ਕਰ ਰਹੀਆਂ ਸਨ ਜਾਂ ਇੱਕ ਗੁਰੂ ਦਾ ਲਾਲ ਇਹਦੇ ਦਰਸ਼ਨ ਹੋਏ ਇਹ ਤਾਂ ਆਸੇ ਪਾਸੇ ਦਰੀਆਂ ਹੀ ਦਿਸ ਰਹੀਆਂ ਬੜੀ ਹੈਰਾਨੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰੂ ਗੁਰੂ ਕਾ ਕੀਰਤਨੀ ਹੈ ਇਤਨੀ ਦੂਰ ਪਿਆਰ ਤੇ ਆਸ ਨਾਲ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੋਇਆ ਪ੍ਰਬੰਧਕ ਬੇਨਤੀ ਕਰਦਾ ਪ੍ਰਬੰਧਕ ਸਾਡੇ ਆਗੂ ਪ੍ਰਬੰਧਕ ਸਾਡੇ ਆਗੂ ਇਹਨਾਂ ਨੇ ਸਾਨੂੰ ਗੁਰੂ ਨਾਲ ਜਿੱਥੇ ਇਹਨਾਂ ਨੇ ਮਹਾਨ ਉਦਮ ਕਰਕੇ ਏਡਾ ਉਪਰਾਲਾ ਕੀਤਾ ਹੈ ਮੈਂ ਬੇਨਤੀ ਕਰਾਂਗਾ ਪ੍ਰਬੰਧਕ ਸੰਗਤਾਂ ਨੂੰ ਜੁੜੋ ਜੁੜ ਕੇ ਤਿਆਰੀ ਸਾਸੰਗਤ ਪਾਏ ਭਗਤ ਗੁਰਪੁਰਬ ਕਰਨ ਦੇ ਫਿਰ ਭਾਈ ਸਾਹਿਬ ਜੀ ਲਿਖਦੇ ਨੇ ਗੁਰ ਸੇਵਾ ਫਲ ਕੁਸ਼ਲ ਸੰਗਤ ਤੇ ਗੁਰੂ ਘਰ ਦੀ ਸੇਵਾ ਦੋ ਵੀ ਕੋਈ ਖਾਲੀ ਨਾ ਰਹੇ ਇਸ ਮਹਾਨ ਜਗ ਦੇ ਅੰਦਰ ਜੋ ਗੁਰੂ ਦੀ ਬਖਸ਼ ਦੁਆਰਾ ਸਮਰੱਥਾ ਹੈ ਸੇਵਾ ਕਰਕੇ ਗੁਰੂ ਕੇ ਖੁਸ਼ੀਆਂ ਪ੍ਰਾਪਤ ਕਰੋ ਲਗਾ ਕੇ ਦਾਸ ਕੀਰਤਨ ਦੀ ਸਮਾਪਤੀ ਕਰੇਗਾ ਮੈਂ ਆਸ ਕਰਦਾ ਆਉਂਦੇ ਪ੍ਰੋਗਰਾਮ ਦਰਸ਼ਨ ਦੇ ਸਹਿਰਾਂ ਦੇ ਗੁਰਪੁਰਬ ਬਣਾ ਕੇ ਗੁਰੂ ਦੀ ਬਾਣੀ ਨੂੰ ਸੁਣ ਕੇ ਹਾਂਜੀ ਕਹਾਣੀਆਂ ਬਾਬਾਣੀਆਂ ਪੁੱਤ ਸਹਿ ਜਿੱਥੇ ਗੁਰੂ ਦੀ ਬਾਣੀ ਅੰਮ੍ਰਿਤ ਹੈ ਉੱਥੇ ਗੁਰੂ ਦਾ ਜੋ ਇਤਿਹਾਸ ਹੈ ਕਿਉਂਕਿ ਪਹਿਲੀ ਸਾਧ ਸੰਗਤ ਜਿੱਥੇ ਸਾਡਾ ਜੀਵਨ ਹੈ ਨਾ ਗੁਰਬਾਣੀ ਉੱਥੇ ਇਤਿਹਾਸ ਵੀ ਸਾਡਾ ਜਿਸ ਕੌਮ ਕੋਲ ਇਤਿਹਾਸ ਹੀ ਨਹੀਂ ਹੈ ਉਹ ਕੌਮਾਂ ਕਦੇ ਪ੍ਰਫੁੱਲਿਤ ਨਹੀਂ ਹੋ ਸਕਦੀ ਤਾਂ ਬਾਣੀ ਚ ਲਿਖਿਆ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਗੁਰੂ ਮੁਖਾਂ ਤੋਂ ਗੁਰੂ ਦੇ ਬਚਨ ਸੁਣੀ ਗੁਰੂ ਦੇ ਇਤਿਹਾਸ ਸੁਣੀ ਬਾਣੀ ਸੁਣੀ ਆਪਣਾ ਜੀਵਨ ਸਫਲ ਕਰੀਏ।

Yeah.

Amen.

Thank you.

ਪਕਵਾਨ ਹਨ, ਨਾਨਕ ਕਿਰਤੀ ਰਚਿਆ, ਆਓ ਬੈਠ ਸੁਣ ਸਕਦਾ। ਨੇ ਕਿਹਾ ਮਹਾਰਾਜ ਸੁਲਤਾਨ ਬਾਦਸ਼ਾਹ ਨੂੰ ਕਹਿੰਦੇ, ਅਜੂ ਕਹਿ ਲੱਗੇ ਮਹਾਰਾਜੇ ਜੇ ਹੋਰਾਂ ਭੇਜ ਕੇ ਇਹਨੂੰ ਬਾਦਸ਼ਾਹ ਹੀ ਦੇ ਮਾਈ ਮੇਰੇ ਮਨ ਕੋ ਸੁਖੀ

ਕਿੱਥੇ ਕਿੱਥੇ ਸਾਰੇ ਅਹਿਸਾਨ ਕਿੱਥੇ ਪਹੁੰਚ ਗਏ, ਕਿੱਥੇ ਮੇਰੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੋ ਕਰ ਗਏ ਜਾ ਮੇਰੇ ਮੱਥਾ ਚੱਕਿਆ ਅਰੂ ਮੈਂ ਸੱਚਿਆ ਤੇ ਪਿਆਰ ਦਾ ਫਿਰ ਗਿਆ ਨਾਨਕ ਸਿੱਖੀ ਦਿੱਤਿਆ ਆਓ ਬੈਠੀ ਮਰਦਾਨੇ ਨੇ ਸੱਚਿਆ ਕਿਹਾ ਭਾਈ ਤੂੰ ਕੱਲ ਆਇਆ ਹੈ ਇਹਨੇ ਕਿਹਾ ਕੱਲ ਤਾਂ ਨੀਰਾ ਨੇ ਤੂੰ ਪਾਈ ਫਿਰਦਾ ਸੈਂ ਅੱਜ ਕਿਹੜੀਆਂ ਵਰਦੀਆਂ ਇਤਨੀਆਂ ਖੁਸ਼ਬੂਆਂ ਇਹ ਕਿਹੜੀ ਕਿਰਪਾ ਕਰੋ ਕਿਆ ਕਹਿਣ ਲੱਗਾ ਪਤਾ ਲਿਆ ਇਹ ਸਾਰੀ ਕਿਰਪਾ ਮੇਰੇ ਸਨ ਗੁਰੂ ਨਾਨਕ ਦੀ ਬਖਸ਼ ਹਜ਼ੂਰ ਕਹਿਣ ਲੱਗੇ ਮੈਂ ਮਰਦਾਨਿਆ ਸੱਚ ਨਹੀਂ ਬਾਬਾ ਇਹ ਕਿਹੜੀ ਚੀਜ਼ ਤੇਰੀ ਸੀ ਹੋ ਇਹਦੀ ਵੱਡੀ ਦਾਤ ਹਜ਼ੂਰ ਕਹਿਣ ਲੱਗੇ ਮਰਦਾਨਿਆ ਇਹਦੀਆਂ ਪਿਆਰ ਵਾਲੀਆਂ ਹੋਰ ਸਕਦੀਆਂ ਇਸ ਵਕਤ ਤੁਸੀਂ ਸ਼ਹਿਰ ਮੇਰੇ ਹੈ।

गुरु दस्ता दिखता है मां।

Yeah.

tetap yang bertahan.

العلم فضل.

قرآن دیکھی تیرے کمیارے گرتی جی پیڑھی نچا

दुष्ट सब तारिया जहां निंदक दुष्ट सब तारिया।

मैं एक न जाने कवन गुण कहिए जिहबा एक

0: ਗੁਰਬਿਨ ਹੋਰ ਅੰਧਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨੇ ਕਿਹਾ ਤੇਰੀ ਮਨ ਆਪਣੇ ਸੇ ਚੇਤ, ਛੁੱਟੇ ਤਿਲ ਬਵਾੜ ਜੋ ਸੁਣੀਏ ਅੰਦਰ ਖੇਤ, ਖੇਤੇ ਅੰਧੇਰੀ ਛੁੱਟੀਆਂ ਕੌਣ ਸੋਨਾ ਹਲੀਆ ਹੈ ਫੁਲੀਆ ਬਪੜੇ।

ਪਾਇਆ ਇਹ ਜੀਉ ਬਹੁਤੇ ਜਨ ਪਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ

ਸਰਕਾਰ ਹੈ ਨਾ ਲੈ ਨਰਕ ਨੂੰ ਜਾਈ ਹੈ। ਜਿਉ ਪਿੰਡ ਸਭ ਤਿਸ ਦਾ ਦੇਖਾ ਜੇ ਆ ਗਵਾਹੀ ਹੈ, ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈ ਹੈ ਜੇ

ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਉਹਨੂੰ ਕਰ ਪ੍ਰਗਟੀ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ।

0: ਮੋੜੀ ਸੇਵ ਕੀਤੀ ਸੰਤੋਖੇ ਜਿਨੀ ਸੱਚੋ ਸਾਹਿਤਿਆ ਉਹਨੇ ਮੰਦੇ ਪੈ ਨਾ ਰੱਖਿਓ ਕਰ ਸੁਗੁਰ ਧਰਮ ਕਮਾਇਆ ਉਹਨੀ ਦੁਨੀਆਂ ਤੋੜੇ ਬੰਧਨ ਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਦੇ ਵਹਿ ਚੜੇ ਸਵਾਇਆ ਵਡਿਆਈ ਵੱਡਾ ਪਾਇਆ।
1: You are listening to SeekNet Radio, broadcasting live Gurbani Kirtan 24 hours a day from around the world.

ਰਿਸ਼ਭ ਕੋਮਲ, ਮੱਧਿਅਮ ਤੀਬਰ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਦੇ ਆਰੋਹ ਵਿੱਚ ਰਿਸ਼ਭ ਪੰਚਮ ਅਤੇ ਅਵਰੋਹ ਵਿੱਚ ਪੰਚਮ ਵਰਜਿਤ ਹੈ। ਇਸ ਦੀ ਜਾਤੀ ਔੜਵ ਸ਼ਾੜਵ, ਵਾਦੀ ਗੰਧਾਰ, ਸੰਵਾਦੀ ਧੈਵਤ ਅਤੇ ਸਮਾਂ ਸ਼ਾਮ ਹੈ। ਇਸ ਰਾਗ ਵਿੱਚ ਗੁਰਸਿੱਖ ਹਰ ਬੋਲੋ ਮੇਰੇ ਭਾਈ ਸ਼ਬਦ ਦਾ ਕੀਰਤਨ ਕਰ ਰਹੇ ਹਨ। ਭਾਈ ਅਵਤਾਰ ਸਿੰਘ।

মনে বারবার করে বারোরং হরি ਆਪਣੇ ਨਿਤਨੇਮ ਅਨੁਸਾਰ ਉੱਠ ਕੇ ਆਪਣੇ ਮੁਰਸ਼ਦ ਨੂੰ ਇਸ਼ਨਾਨ ਕਰਾਉਣ ਵਾਸਤੇ ਪਾਣੀ ਗਰਮ ਕਰਨਾ ਚਾਹੁੰਦਾ ਹੈ ਪਰ ਅੱਗ ਬੁਝ ਗਈ ਬਾਰਿਸ਼ ਕਰਕੇ ਜ਼ੋਰ ਦੀ ਬਾਰਿਸ਼ ਹੋਣ ਕਰਕੇ ਅੱਗ ਬੁਝ ਗਈ ਪਾਣੀ ਕਿਵੇਂ ਗਰਮ ਕੀਤਾ ਜਾਵੇ ਜੇ ਅੱਜ ਪੀਰ ਨੂੰ ਇਸ਼ਨਾਨ ਨਾ ਕਰਾਇਆ ਤਾਂ 12 ਸਾਲਾਂ ਦੀ ਕੀਤੀ ਹੋਈ ਖੂਹ ਵਿਚ ਪੈ ਜਾਏਗੀ ਅੱਜ ਆਖੀਰਲਾ ਦਿਨ ਸੀ ਖਰੀਦ ਦੀ ਬੰਦਗੀ ਸੰਪੂਰਨ ਹੋ 12ਵੇਂ ਸਾਲ ਦਾ ਆਖੀਰਲਾ ਦਿਨ ਖਰੀਦ ਨੂੰ ਰੱਬ ਦੇ ਮਿਲਣ ਵਾਸਤੇ ਕਿਤਨੀ ਘਾਲਣਾ ਘਾਲਣੀ ਪਈ ਜੰਗਲਾਂ ਦੇ ਪੱਤੇ ਧੂ ਕੇ ਖਾਣ